0: ਵੀ ਕਹੀ ਜੇ ਉਸੀ ਸ਼ਾਮ ਅਧੂਰੀ ਹੈ, ਬਾਗਾਂ ਦੇ ਵਿੱਚ ਫੁੱਲ ਮਸਾਏ, ਵੀ ਜੋ ਬਾਗ ਨੇ ਬਾਗੋ ਮੇ ਫੁੱਲ ਖਿਲੇ ਹੋਤੇ ਹੈ, ਹੋ ਗਏ ਅਤਿ ਸੰਧੂਰੀ, ਵੀ ਅਸੀਂ ਮਸਤ ਹੋ ਗਏ, ਫੁੱਲ ਵੀ ਹੈ ਮਸਤ ਮਰਜਾਏ ਹੋਏ ਹੈ, ਚਲੇ ਤੇਜ ਹਵਾ ਹੋ ਜਾਂਦੇ ਇੱਕ ਦੂਜੇ ਦੇ ਨੇੜੇ, ਜਦੋਂ ਹਵਾ ਤੇਜ ਚੱਲਦੀ ਹੈ ਤੋ ਫੁੱਲ ਆਪਸ ਮੇ ਇੱਕ ਦੂਸਰੇ ਕੇ ਪਾਸ ਜੁੜਤੇ ਹੈ, ਜਦ ਵਿਛੜਨ ਦੇ ਇੰਝ ਲੱਗਦਾ ਹੈ, ਰਹਿ ਗਈ ਗੱਲ ਅਧੂਰੀ, ਜਦੋਂ ਫੁੱਲ ਆਪਸ ਮੇ ਦੂਰ ਦੂਰ ਬਿਖਰ ਜਾਤੇ, ਉਸਕੀ ਜੋ ਬਾਤ ਹੋਤੀ ਹੈ ਆਪਸ ਮੇ ਕਰਨੇ ਕੀ ਸਾਥ ਮੇ ਲੋਨੇ ਕੀ, ਤੋ ਉਸਕੀ ਬਾਤ ਅਧੂਰੀ ਰਹਿ ਜਾਤੀ ਹੈ।
1: वो जो फूल एक दूसरे के पास जाते हैं उनको हम सिर्फ देखकर महसूस कर सकते हैं कि कितनी खूबसूरत बातें उन फूलों में आपस में हो रही
0: होगी।
1: जितने खूबसूरत फूल
0: ये बात कर रहा है जी, इसकी भी मुबारकबाद देते हैं हम, बूटा कोई ना कोई फल का लगाए, मेरे को प्रेम लोग का फिल्म मैडम जी गीत कोई मर्जी सुना दीजिए, बिल्कुल
1: जी आपके आदेश का हम पालन करेंगे और आपकी पसंद का गीत हमने प्ले कर दिया है। मोहम्मद असलम जी आप गीत को सुनिए और कार्यक्रम में शामिल हुए, बहुत बहुत शुक्रिया।